ਪਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।

0: ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: ਕੁਝ ਐਗਜ਼ਾਈਟਿੰਗ ਖਾਣੇ ਦਾ ਮਨ ਹੈ ਤਾਂ ਆਓ ਐਗ ਜੰਕਸ਼ਨ ਲੈਸਟਰ ਯਾ ਮਿਲੇਗਾ ਸਿਜ਼ਲਿੰਗ ਐਗ ਕੀਮਾ ਫਲੇਵਰਫੁਲ ਬੋਇਲ ਟਿੱਕਾ ਰਾਈਸ ਔਰ ਸਪੈਸ਼ਲ ਵੈਜ ਸਟਾਰਟਰਸ ਸਭ ਕੇ ਲਈ ਕੁਝ ਨਾ ਕੁਝ ਹੈ 62-64 ਬੈਲਗ੍ਰੇਵ ਰੋਡ LE4-5AS ਪਰ ਚਾਹੇ ਡਾਈਨ ਇਨ ਕਰੋ ਟੇਕ ਅਵੇ ਲੋ ਯਾ ਊਬਰ ਈਟਸ ਔਰ ਡਿਲੀਵਰੀ ਸੇ ਮੰਗਵਾਓ ਕਾਲ ਕੀਜੀਏ 0116-332-5100 ਐਗ ਜੰਕਸ਼ਨ ਜੋ ਵੈਂਬਲੀ ਔਰ ਕਿੰਗਜ਼ਬਰੀ ਮੇ ਤੋ ਹੈ ਅਬ ਲੈਸਟਰ ਮੇ ਜਹਾਂ ਹਰ ਬਾਈਟ ਹੈ ਐਕਸਟ੍ਰਾ ਆਰਡੀਨਰੀ
2: Hey there, main hoon Bali Brahmbhatt. Catch me on my show Gold Afternoons with tributes, unsuni baatein, raag adharit gaane on Laika Gold and Laika Radio Midlands from 1 p.m. to 4 p.m. Yeah.

0: ਜੋ ਕੁਛ ਹੋਇਆ ਨਾ ਤੇਰੇ ਕਾਰਨ ਹੋਇਆ। ਮੈਂ ਤਾਂ ਕਹਿੰਦੀ ਹਾਂ ਛੱਡੋ ਕੀ ਰੱਖਿਆ ਸੱਚੀ ਗੱਲਾਂ ਚ। ਭਾਈ ਗੀਤ ਸੁਣਵਾਤੇ ਹੋਏ ਜੀ ਚਾਹਤਾ ਹੈ ਕਿਉਂਕਿ ਵੋ ਭਾਰਤ ਮੇਂ ਅਵਾਰਡ ਕੀ ਘੋਸ਼ਣਾ ਹੋਈ। ਵੈਸੇ ਘੋਸ਼ਣਾ ਤੋਂ ਪਹਿਲੇ ਹੋ ਗਈ ਥੀ ਔਰ ਉਹਨਾਂ ਇਸ ਇਨਾਮ ਕੇ ਸਾਥ 1 ਲੱਖ ਰੁਪਏ ਕੀ ਰਾਸ਼ੀ ਵੀ ਮੇਰੇ ਅਕਾਊਂਟ ਮੇਂ ਡਾਲ ਦੀ ਹੈ ਔਰ ਬਹੁਤ ਸੁੰਦਰ ਸ਼ੀਲਡ ਜੋ ਹੈ ਤਾਲੀਓਂ ਕੀ ਗੜਗੜਾਹਟ ਕੇ ਬੀਚ ਅਭੀ ਹਰਵਿੰਦਰ ਮਲਿਕ ਹਮਾਰ ਛੋਟੇ ਭਾਈ ਹੈ ਮੇਰੇ ਬਹੁਤ ਬੜੇ ਕਲਾਕਾਰ ਹੈ ਵੋ ਵੀ ਤੋ ਉਹਨਾਂ ਰੋਹਤਕ ਮੇਂ ਫਿਲਮ ਸਿਟੀ ਹੈ ਤੋ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਜੀ ਨੇ ਆਪਣੇ ਹੱਥੋਂ ਸੇ ਵੋ ਅਵਾਰਡ ਦੀਆ ਹੈ ਉਹਨਾਂ ਨੇ ਮੇਰੀ ਔਰ ਸੇ ਸਵੀਕਾਰ ਕੀਆ ਤੋ ਉਸ ਬਧਾਈ ਕੇ ਸਾਥ ਸਾਥ ਆਪ ਵੀ ਬਧਾਈ ਕੇ ਪਾਤਰ ਬਣੀਏ ਔਰ ਕੰਪੀਟੀਸ਼ਨ ਮੇਂ ਪਾਰਟੀਸਪੇਟ ਕੀਜੀਏ ਔਰ ਜੀਤੀਏ 2 ਟਿਕਟਸ ਕਿਸ ਚੀਜ਼ ਕੇ ਲਾਈਕ ਆ ਰੇਡੀਓ ਨੈਟਵਰਕ ਟੀਮਸ ਅਪ ਵਿਦ SKLPC UK ਨੌਰਥਵੋਲਟ ਮੇਂ ਔਰ ਵਹਾਂ ਪਰ ਭਾਈ ਬੈਕ ਸਟੇਜ ਸਿਬਲਿੰਗ ਦ ਪਾਇਨੀਅਰਸ ਆਫ ਭਜਨ ਜੈਮਿੰਗ ਆਰ ਕਮਿੰਗ ਦੇ ਆਰ ਆਈ ਫਰੋਮ ਇੰਡੀਆ ਫੋਰ ਦੇਅਰ ਫਸਟ ਐਵਰ UK ਪਰਫਾਰਮੈਂਸ ਕਬ ਹੋ ਰਹੀ ਹੈ ਕਹਾਂ ਹੋ ਰਹੀ ਹੈ ਨੋਟ ਕਰ ਲੀਜੀਏ ਟੇਕਸ ਪਲੇਸ ਔਨ ਫਰਾਈਡੇ 9th ਐਂਡ ਸੈਟਰਡੇ 10th ਆਫ ਅਕਟੂਬਰ ਐਟ SKLPC ਇੰਡੀਆ ਗਾਰਡਨਸ ਵੈਸਟ ਐਂਡ ਰੋਡ ਨੌਰਥਵੋਲਟ ਮੇਰਾ ਖਿਆਲ ਹੈ ਬਹੁਤ ਸਾਰੇ ਇਵੈਂਟ ਵਹਾਂ ਹੋਤੀ ਰਹਿਤੀ ਹੈ ਔਰ ਆਪ ਸਭ ਜਾਣਤੇ ਕਹਾਂ A40 ਕੇ ਸਾਥ ਆਈ ਥਿੰਕ ਅਪੋਜ਼ਿਟ CNL ਕੰਟਰੀ ਕਲੱਬ ਕੇ ਬਿਲਕੁਲ ਸਾਹਮਣੇ ਬਹੁਤ ਬੜਾ ਉਨਕਾ ਭਾਈ ਵੋ ਕੈਂਪਸ ਹੈ ਵੋ ਵੈਨਿਊ ਹੈ ਔਰ ਵਹਾਂ ਪਰ ਹੋ ਰਿਹਾ ਭਜਨ ਜੈਮਿੰਗ ਔਰ ਭਾਈ ਆਪ ਅਗਰ ਉਸਕੇ 2 ਟਿਕਟਸ ਜੀਤਣਾ ਚਾਹਤੇ ਹੈ ਤੋ ਸੈਂਡ ਇਨ ਦ ਵਰਡ ਭਜਨ ਭਜਨ ਲਿਖ ਕਰਕੇ ਮੈਂ ਹਮਾਰੇ ਜੋ ਕੰਪਟੀਸ਼ਨ ਲਾਈਨ ਕਾ ਨੰਬਰ ਹੈ 0742423 2323 ਵਹਾਂ ਭੇਜੀਏ ਭਜਨ ਲਿਖੀਏਗਾ ਔਰ ਉਸਕੇ ਬਾਅਦ ਭਜਨ ਤੋਂ ਕੈਪੀਟਲ ਮੇਂ ਲਿਖ ਦੀਜੀਏਗਾ ਫਿਰ ਆਪਣਾ ਨਾਮ ਆਪਣਾ ਫੋਨ ਨੰਬਰ ਔਰ ਆਪਣਾ ਈਮੇਲ ਐਡਰੈਸ ਲਿਖਣਾ ਮਤ ਭੁਲੀਏ ਤੋ ਭਾਈ ਇਸੀ ਪ੍ਰੋਗਰਾਮ ਮੇਂ ਹਮ ਐਲਾਨ ਕਰੇਂਗੇ ਆਗੇ ਚੱਲ ਕਰਕੇ ਕਿ ਕੌਣ ਹੈ ਵਿਨਰ ਲੇਕਿਨ ਇਫ ਯੂ ਡੋਂਟ ਵਿਨ ਡੋਂਟ ਵਰੀ ਯੂ ਪਰਚੇਜ਼ ਟਿਕਟਸ ਫਰੋਮ SKLPC.com/BSS Tickets are priced from £25. These tickets are valid for Friday 9th October. Dhyan rakhiyega, is competition mein jo tickets jeetenge aap, wo 9 October ke honge. And winners ki tickets jo that will be emailed across. So please provide valid email address. TNC apply. To bhai, aaj ye competition shuru ho chuka hai. Bhajan likh karke कैपिटल में फिर अपना नाम अपना फोन नंबर अपना ईमेल एड्रेस देना मत भूलिएगा क्योंकि टिकट ईमेल एड्रेस पर भेजे जाएंगे ऑल द बेस्ट बस बहुत निकली
1: मनोरंजन विद रवि शर्मा

0: ਕਰੀ।
1: ਸੁਣੋ ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ।
2: When you go abroad, everyone knows the best way to make yourself understood is to say everything in English, but louder.
3: Four beers, please, garçon!
2: Just like when you amplify your advertising with radio. 40 million listeners every week get the message. See radio differently at radiocentre.org.
4: A true Radio Wally cracker classic. Name the 90s number. This is Leica.